0: ਦੇਰਾ ਓ ਦੇਰਾ, ਅੱਜ ਉਹੀ ਇਹਦਾ ਦੇਰ ਢੇਰਾ, ਅੱਜ ਨਹੀਂ ਸੁਣਾ ਦਾ ਦੇਰਾ। ਪਾਈ ਗਿਆ ਲੋਕਾਂ ਨੇ ਰੋਜ਼ ਭਾਤਾਂ ਖਾਦਾ, ਕਹਿੰਦੇ ਫੇਰੀ ਪਈ ਟੁੰਬ ਪੈਦੀ ਪੇਟਾਂ, ਫੇਰੀ ਸੁੱਤੀ ਦਾ ਰਹਿਦਾ ਪੂਰਾ ਦਿਨ, ਖਾਣਾ ਸੌਣਾ ਕੋਈ ਕੰਮ ਨਹੀਂ ਆ ਦੇਰਾ ਓ ਦੇਰਾ।
1: ਓਹੋ ਬਈ ਕੌਣ ਰੱਖਾ ਪਾਇਆ ਦਾ ਓਏ ਸਵੇਰੇ ਸਵੇਰੇ ਹੀ
0: ਦੇਖ ਕਦੇ ਆ ਭੁੰਡਾ ਹਾਏ ਪਰਨੂੰ ਆਦਾ ਪਛਾਣਾ ਚਾਤੇ। ਉਠਿਆ ਉਠਿਆ ਬਾਰਾ ਨਿਕਲੇ ਦੁਪਹਿਰ ਹੋਈ ਇਹਦੇ।
1: ਓਹੋ ਆਵਾਜ਼ ਵੀ ਜਾਣੀ ਪਛਾਣੀ ਲਗਾ ਦੀ, ਉਹ ਕੁਤੀ ਸਹਿ ਬੜਕੀ ਤਾਂ ਨਹੀਂ ਆਏਗੀ ਪਿਆ ਗਈ ਠੱਕ ਠੱਕ ਕਰਦੀ।
0: ਲੈ ਉਹ ਪਾਈ ਗਿਆ ਇਹ ਤਾਂ ਬੜਕੂ ਵੀ ਆਈ ਗਿਆ ਉਹ ਦੇਰਾ, ਇਹ ਦੇਖੇ ਨੀ ਉੱਠਾ ਦਾ ਠੁਆਲੀ ਸੀ ਜੋ ਜਾਏ ਨੇ ਅੰਦਰਾ ਕਾ।
2: ਓ ਸੀ ਤੂੰ ਪਾਈ,
1: ਓਹੋ
2: ਸੀ ਤੂੰ ਪਾਈ,
1: ਓ ਵਾਹ
2: ਭਾਬੀ ਜੀ ਭਾਬੀ ਜੀ।
1: ਓ ਠਹਿਰ ਓ ਭਾਈ ਠਹਿਰ,
2: ਓ ਸੀ ਤੂੰ ਪਾਈ।
1: ਓ ਬਾਈ ਨਾ ਇਹ ਸੌਣੇ ਦਿੰਦੇ ਨਾ ਬੈਠਣੇ ਦਿੰਦੇ, ਮੈਂ ਸੋਚਿਆ ਬੜੀ ਛਾਲ ਝਾੜੀ ਲੱਗਣੇ ਵਾਲਾ ਮੌਸਮ ਹੋਈ ਗਾ ਤਾਂ ਥੋੜ੍ਹਾ ਜਿਹਾ ਸਹੀ ਲੈਂਦਾ, ਤੇ ਇੱਕ ਆਵਾਜ਼ ਵੀ ਜਾਣੀ ਪਛਾਣੀ ਲਗਾ ਦੀ, ਦੂਈ ਵੀ ਲਗਾ ਦੀ, ਰੁਕਾਓ ਰੁਕਾ ਆਈਆ ਆਈਆ।
0: ਇਹਦੇ ਕੰਨਾਂ 'ਚ ਤਾਂ ਢੋਲ ਵੱਜਣਾ ਪਾਉਣਾ ਜਾਏ ਨੇ ਅੰਦਰ।
2: ਹਾਂ ਮੈਂ ਵੱਜਦਾ ਜਾਈ ਨੇ ਅੰਦਰ ਜਾਈ ਨੇ,
0: ਹਾਂ ਕੰਨਾਂ ਹੀ ਵੱਜੀਦੇ ਜਾਏ ਨੇ।
2: ਆ ਸੀ ਤੂੰ,
1: ਓ ਆਈ ਗਿਆ, ਓਹੋ ਬਟਕੂ, ਆਹ ਆਈ ਗਿਆ ਬਾਈ, ਆਹ ਵਾਹ ਬਈ ਵਾਹ, ਬਰਸਾਤ ਵੀ ਸ਼ੁਰੂ ਹੋਈ ਕਿ ਨਹੀਂ ਤੈਂ ਵੀ ਸ਼ੁਰੂ ਹੋਈ ਆ।
2: ਹਾਂ ਤਾਂ ਇੱਕ ਕੰਮ ਕਰਨਾ,
1: ਹਾਂ
2: ਪਕੌੜੇ ਰੱਖੀ ਦੇ ਅੰਦਰ ਤਲਣੇ ਜੋ।
1: ਅੱਛਾ ਪਕੌੜੇ ਦੇਖ ਖਾਣੇ ਨਾ ਸ਼ੌਕੀਨ ਨਹੀਂ ਪੂਰਾ, ਉਹ ਬੜਕੀ ਵੀ ਉਹ ਬੜਕੀਏ ਪੈਰੀ ਪਾਉਂਦੇ।
0: ਹਾਂ ਘੋੜੀ ਲੈ ਆਖੀ ਘੋੜੀ ਆਈਆਂ ਦੋਸਾ ਦਾ ਨਹੀਂ ਆਤੀ।
1: ਨਾ ਨਾ ਪਛਾਣੀ ਲਿਓ ਭਾਈ ਪਛਾਣੀ ਲਿਆ, ਆਓ
0: ਬੋਲੇ ਬਰਸਾਤ ਲੱਗੇ ਕਹਿੰਦਾ ਬੜਕੂ ਆ ਗਿਆ ਮੱਛਰ ਆਏ
1: ਤੇ ਕਮਰ ਟਾਈਮ ਉਹ ਤਾਂ ਗਾਇਬ ਹੋਈ ਜਾਂਦਾ।
2: ਭਾਬੀ ਮੱਖੀਆਂ ਵੀ ਆਉਂਦੀ ਮੱਛਰਾਂ ਕੰਨੇ,
0: ਦੇਖ ਦੇਖ ਸੋਠੀ ਵੀ ਆਂਦੀ ਫਿਰ ਮੱਖੀਆਂ ਨੇ ਸੌਗੀ।
1: ਓਏ ਕਿਆ ਮਜ਼ਾਕਾਂ ਕਰਾ ਦੇ ਆਪੋ ਜੀਆਂ, ਮੱਖੀਆਂ ਮੱਛਰ
0: ਮਸੇੜੂ ਰਹੀ ਗਿਆ।
2: ਓਹੋ ਮੈਂ ਪਕੌੜੇ ਖੰਨੇ ਖਾਣੀ ਅੰਬਾਂ ਦੀ ਚਟਣੀ, ਮਜ਼ਾ ਆ ਜਾਣਾ।
0: ਅੰਬਾਂ ਦੀ ਚਟਣੀ ਨੀ ਖਾਣੀ, ਕਿਉਂ ਦੇਰ ਆ ਇਹ ਅੰਬ ਤਵਾਰ ਦੀ ਇਹ ਗਾਂ ਬੋਟੂਆਂ ਲੱਗੀ ਦੇ ਨਾ ਮਾਣੀ ਬਣਾਉਂਦੇ ਫਿਰ ਸਮਝਾ ਜੋ।
1: ਅੱਛਾ ਫਿਰ ਤੀਸ ਚ ਕਿਆ ਪਕੌੜੇ ਪਾਈ ਦੇਣੇ ਭਾਈ,
0: ਤੀਜੋ ਖਵਾਣਾ ਫੇਰੀ ਮਾਣੀ
1: ਤੀਗੋ। ਮੈਂ ਇਸ ਦੀ ਗੱਲ ਕਰਾਂ ਦਾ, ਇਹ ਜੇ ਬੜਕੂਏ ਰੌਲਾ ਪਾਏ ਦਾ ਵੀ ਮੈਂ ਪਕੌੜੇ ਖਾਣੇ ਕਹਿੰਦੇ ਸੇ ਮਾਣੀ ਖਾਣਾ,
2: ਮੈਂ ਚਟਣੀ ਖਾਣੀ ਅੰਬਾਂ ਦੀ।
1: ਹਾਂ ਲਾਏ ਲਾਏ ਨੇ ਖਾਣੇ ਹੋਣਗੇ,
0: ਹਾਂ ਕੁਤੀ ਰੁੱਖਾਂ ਨੇ ਲਾਏ ਨੇ।
1: ਓਹੋ ਉਹ ਤਿੰਨ ਪਕੌੜਿਆਂ ਨੇ ਚਟਣੀ ਲਾਈ ਨੇ ਬੋਲਾਂ ਦਾ ਖਾਣੇ ਨਾ ਆ। ਪਰ ਇੱਕ ਗੱਲ ਹੀ ਬੜਕੀ ਹੈ ਦੇਖ, ਮੈਂ ਹਰ ਵਾਰ ਜਿਹੜਾ ਬੋਲਦਾ ਵੀ ਕੋਸ਼ਿਸ਼ ਕਰਦਾ ਨਾ, ਅੱਜ ਆਜ ਤੱਕ ਇਹਦਾ ਬੜਕੂ ਹੈ ਹੀ ਝੁਕਾਉਂਦੇ ਹੈ।
2: ਮੇਰੇ ਲੱਕਾਂ ਬੜੀ ਪੀੜੀ, ਮੇਰੇ ਤੇ ਨਹੀਂ ਚੜੀ ਹੋਣਾ
0: ਕਦੇ ਗਿਆ ਲੱਤਾਂ ਪੀੜੀ,
2: ਉਹ ਲੱਤਾਂ ਨੀ ਲੱਕਾਂ ਪੀੜੀ,
0: ਲੱਕਾਂ ਨੇ ਨੀ ਕਹਾਉਣਾ ਤੂੰ ਲੱਤਾਂ ਨੇ ਕਹਾਉਣਾ, ਚੱਲ ਕਹੋ
2: ਲੱਤ ਨੀ ਚੱਲਾ ਰਹੀ ਟੇਢੀ ਹੋਈ ਕੁਦੀ।
1: ਦੇਖੋ ਦੇਖ ਦੇਖ ਇਹਦੇ ਬਹਾਨਿਆ ਦੇਖ, ਤੂੰ ਐ ਕੰਮ ਦੱਸਿਆ ਕਿ ਨਹੀਂ, ਉਹ ਲਈਗੀ ਪੀੜਾ ਨਿਕਲਣਾ।
2: ਖਾਣੀ ਨੀ ਚਟਣੀ ਕੈਂਸਲ ਕੈਂਸਲ, ਐ ਚਟਣੀ ਨੀ ਖਾਣੀ।
1: ਉਹ ਨਾ ਨਾ ਬੜਕੂ ਸੁਣ ਸੁਣ ਦੇਖ, ਪਕੌੜੇ ਮੈਂ ਗਰਮ ਗਰਮ ਤਲੀ ਦੇਣੇ, ਤਾਜੇ ਤਾਜੇ ਅੰਬ ਆਉਣੇ, ਇਹਨਾਂ ਦਾ ਮਾਣੀ ਵੀ ਬਣੀ ਜਾਣਾ,
0: ਹੋਰ ਖਟਿਆਏ ਵੀ ਬਣਾਏ ਦੇਣੇ। ਹਾਂ ਤੂੰ ਕਹ ਤਾਂ
1: ਕਈ ਕੁਛ ਬਣੀ ਸਕਦਾ ਮੋਇਆ,
2: ਮੈਂ ਸਮਝ ਗਿਆ ਤੂੰ ਹਾਦੀ ਚਾਲ, ਮੈਂ ਵੀ ਤਲਵੋਣਾ ਖਰਾ ਉਪਰਾਤੇ ਫੇਰੀ ਹੈ
0: ਫੇਰੀ ਤਿੱਗੋ ਚਾਰ ਪਾਏ ਨਾ ਵੀ ਦਿੰਗੇ ਆਹੇ, ਚੱਲ ਕਹ
1: ਬੜਕੀ ਇਸ ਝੋਲੇ ਦੇਖਨੇ ਇਸ ਲਈ ਫਸਾਏ ਦਿੰਦੇ ਹੱਥਾਂ ਨਾ ਕਹੋਈ ਨੇ ਉਪਰਾਤੇ ਲੁਹਾਈ ਤਾਂ ਲਹਿੰਗਾ
0: ਯਾਰ, ਗਾਲਾਂ ਨਹੀਂ ਫਸਾਏ ਦੇ।
1: ਥੱਲੇ ਘੱਟ ਸੱਟਣੇ ਕਿ ਨਹੀਂ, ਇਸ ਚ ਜ਼ਿਆਦਾ ਪਾਣੇ।
2: ਅੱਛਾ ਤੁਹਾਨੂੰ ਸਿਰ ਹੀ ਫੋੜਨੇ ਮੈਂ ਉਪਰਾ ਤੇ,
0: ਚੱਲ ਤਾਂ ਸਹੀ ਤੂੰ,
1: ਇਹ ਚੱਲ ਚੱਲ ਇਹ ਸੌਗੀ
2: ਨਹੀਂ ਬੜੀ ਚੀਫਲੀ।

0: ਨੀਚੜ ਹੋਈ ਉਹਦਾ
1: ਉਹ ਕੋਸ਼ਿਸ਼ ਕਰ ਮੈਂ ਜਰਾ ਪੈਰੇ ਬਾਲ ਲਾ ਦਿੰਦਾ ਤੇਰੇ ਚੱਲ ਕੋ ਕੋ
2: ਦੇਖ
1: ਪਰ ਦੇਖ ਟਾਕਾ ਹੀ ਪਈ ਗਿਆ
0: ਚਟਣੀ ਮੈਂ ਨੀ ਖਾਣੀ ਚਟਣੀ ਮੈਂ ਪਪੀਤੇ ਦੀ ਖਾਏ ਲੈਂਗਾ ਚਟਣੀ ਮੈਂ ਨੀ ਖਾਣੀ ਇੱਥੇ ਤੋੜੀ ਲੈ ਦੋ ਕਰ ਪਪੀਤੇ ਲਗੂ ਦੇ
1: ਬਈ ਇਸਦਾ ਤਾਂ ਸਹੀ ਹਿਸਾਬ ਆ ਨਾ ਜੇ ਸਰੋਂਗ ਨੇ ਪਾਲਕ ਸਾਗ ਨਹੀਂ ਹੋ ਖੇਤ ਨੇ ਤੇ ਇਸ ਤੂਤਰ ਬਿਹੂਲਾ ਰਹੇ ਪੱਤਰ ਹੀ ਬਣਾਏ ਨੇ ਖਾਈ ਲੈਣੇ ਆ ਨਾ ਬੜੀ ਚੀਫਲੀ ਹੋਈ ਬਰਖਾ ਜੇ ਹੋਈ ਨਾ ਰਣੀ ਦਿੰਦੇ ਕਜੋ ਕੁਆਣਾ ਏ ਮੈਂ ਪੰਜ ਸੱਤ ਆਮ ਭੀ ਰੱਖੀ ਰੇ
2: ਟੁੱਟਾ ਬਣੀ ਨੇ ਤਰਾ ਲੈਂਗੇ ਦੋ ਚਾਰ ਆਮ ਰਣੀ ਦੇ ਨਿਕਾਉਣਾ ਚੀਫਲੀ ਹੋਈ ਦੀ
1: ਹਾਂ
3: ਠਹਿਰਾ ਤੁਸੀਂ ਮੈਂ ਨੀ ਦੇਣੇ ਤੋੜਨੇ ਠਹਿਰਾ ਮੇਰੀ ਬੀੜਾ ਪਰ ਲੱਗ ਰਹੇ ਅੰਬ ਹੈ ਤੁਸੀਂ ਆਪਣੇ ਆਪ ਨਾਲ ਪੁੱਛਿਆ ਨਾ ਗਿਣਿਆ ਆਪੂ ਲਗੀ ਪਰੇ ਝੜਨੇ ਹੈ ਮੈਂ ਨੀ ਦੇਣੇ ਤੁਸੀਂ ਝੜਨੇ ਚਲੋ ਉਤਰਾ
0: ਉਹ ਰੇਸ਼ਮਾ ਤੇਰੀ ਬੀੜਾ ਪਰ ਤਾਂ ਲੱਗੂ ਦੇ ਪਰ ਅੰਬ ਆਲੀ ਸਾਈਡ ਏ ਕਿਉਂ ਬਈ ਫੌਜੀਆ
2: ਅੱਛਾ
3: ਮੇਰੀ ਬੀੜਾ ਪਰ ਹੀ ਝੂਠ ਗਲਾਇਆ ਰਾ
0: ਤੁਹਾਡੀ ਬੀੜਾ ਪਰ ਹੈ ਨਾ ਅੰਬ ਤਾਂ ਹਾਂਡੀ ਤਰਫ ਹੈ ਆਂਦੇ ਅੰਬੇ ਬੋਲਾ ਦੇ ਅੰਬ ਇੱਥੀ
3: ਤਾਂ ਪੁੱਛਣਾ ਤਾਂ ਹੂੰ ਮੋਇਆ
2: ਇਹ ਦੇਖ ਬਰਸਾਤੀ ਦੇ ਫਰੂਟ ਹੁੰਦੇ ਨਾ ਇਹ ਮੌਸਮਾਂ ਦੇ ਲੱਗਦੇ ਨਾ ਜੋ ਨਹੀਂ ਪੁੱਛਦੇ ਕੁਛ ਜੋ ਲੈ ਲੈਂਦੇ ਕੁਛ ਨਹੀਂ ਹੁੰਦਾ ਇਹਨਾਂ ਨੇ ਕਹਿੰਦਾ ਤੋੜੇ ਢੱਕਾ ਤੇ ਨਹੀਂ ਕਹ ਉੱਥੇ ਤਾਂ ਅੰਬ ਖਾਈ ਹੈ
3: ਕੀਆਂ ਛੇੜੀ ਤੇ ਮੇਰੇ ਅੰਬ ਕੀਆਂ ਛੇੜੇ ਹੋ ਹੈ ਇਹ ਕੋਈ ਪੁੱਛਣਾ ਕਿੰਨਾ ਨਹੀਂ ਹੁੰਦਾ
2: ਤੇਰੇ ਅੰਬਾਂ ਨੇ ਜੋਤਿਆ ਹੀ ਕੋਣਾ ਤਾਂ ਜੇ ਢੱਕਾ ਤੇ ਨਹੀਂ ਕਹ ਉੱਥੇ
3: ਤਾਂ ਕਿਆ ਕਰਨਾ ਬਾਈ ਹੁਣ ਇਹ ਥੋੜਾ ਵੀ ਹੁੰਦਾ ਬੀੜਾ ਚ ਲੱਗ ਰਹੇ ਨਾ ਅੰਬ ਤਾਂ ਫਿਰ ਉਹ ਥੋੜਾ ਜਿਹਾ ਧਿਆਨ ਤਾਂ ਰੱਖਣਾ ਪਵਾਂ ਪਾਣਾ ਘਰ ਚ ਚਾਰ ਚਟਣੀ
2: ਬੀੜਾ ਚ ਨੀ ਲੱਗੀ ਦੇ ਅੰਬ ਰੁੱਖਾ ਬਰ ਲੱਗੀ ਦੇ ਗਾਸ
1: ਉਹ ਠਹਿਰਾ ਓਏ ਠਹਿਰਾ ਮੈਂ ਜਰਾ ਕਰ ਮੂੰਹ ਕਿਆ ਪਰੇ ਹਾ ਕੀਤੇ ਤੂੰ ਦੋਏ ਸ਼ੁਰੂ ਹੋਈ ਗਈਆਂ ਰੁਕਾ ਜਰਾ ਕਰ
2: ਅਗਲਾ ਪੈ ਡਰਦਾ ਹੋ ਗਿਆ ਪਰੇ ਖਾ
1: ਬੀੜਾ ਪਰ ਲੱਗੇ ਆਮ ਬਤਾ ਤੇਰਾ ਹੀ ਆਮ
3: ਬੇ
1: ਇਹ ਕਿਆ ਹੋ ਸਕਦਾ ਦੇਖ ਬੋਲਾਂ ਦਾ ਬੜਕੋ
3: ਬੀੜ ਕੇਸਰੀ ਹੋਈ ਚੱਲ ਬੀੜ ਕੇਸਰੀ ਵੀ ਹੋ ਨਾ ਪਰ ਅੰਬ ਤਾਂ ਭਾਈ ਮੇਰੀ ਬੀੜਾ ਪਰ
2: ਉਹ ਮੈਂ ਮੰਨਿਆ ਤੇਰਾ ਹੀ ਆ ਇਹ ਰੁੱਖ ਤਾਂ ਤੇਰਿਆ ਸਿਆਣਿਆ ਲਾਈਦਾ ਏ
3: ਤਾਂ ਸਿਆਣਿਆ ਲਾਇਦਾ ਤਾਂ ਫਿਰ ਸਿਆਣਿਆ ਰਿਆਸਾ ਦੇ ਹੋਏ ਨਾ ਫਿਰ ਪਹਿਲੇ ਸਿਆਣੇ ਰਹੇ ਫਿਰ ਰਿਆਸਾ ਦੇ ਹੋਏ
2: ਆਹੋ ਬਾਗੀ ਦਿਆ ਛੋਆ ਬਸ ਕਰ ਨਾ ਦੇਖ ਸਾਰਿਆਂ ਦੇ ਭਾਲੇ ਦੇ ਬਾਰੇ ਚ ਸੋਚਣਾ ਚਾਹੀਦਾ ਅੰਬ ਮੈਂ ਮੁਲਖਾਂ ਦੇ ਲੱਗੀ ਦੇ ਤੇਰੇ ਅੰਬਾਂ ਪਰ ਰੰਗੜਾ ਹੀ ਖਾਣੇ ਅੱਧੇ ਤਾਂ ਵੰਡੇ ਚੁੰਡੇ ਨਾ ਖਾ ਲੈਂਗੇ ਤਾਂ ਹੋਰ ਨਹੀਂ ਦੇ ਕੰਮਾਂ ਵੀ ਆਈ ਆਣੇ ਵੀ ਏ
3: ਤਾਂ ਮੂਹੇ ਮੰਗਣੇ ਤਾਂ ਥੇ
2: ਦੇਖ ਤੂੰ ਜੇ ਰੋਜ਼ ਤੀ ਨਾ ਲਪਾਸਟਿਕਾਂ ਕਹਿੰਦਾ ਕੂੜੇ ਕਚਰੇ ਕਹਿੰਦਾ ਤਿਸ ਸਾਰੇ ਰਸਤੇ ਚ ਸਟੇਂਦੀ ਤਾਂ ਇਹ ਬੇਚਾਰਾ ਦੇਰ ਸੋਤਾ ਦਾ ਕਦੀ ਆਉਂ ਸੋਤਾ ਦੀ
3: ਇਹ
2: ਵੀ ਗਲਾਂਦੇ ਤੀਗੋ ਭਾਈ ਤਾਂ ਕਜੋ ਸੱਟੀ ਦਾ
3: ਤੀਜੋ ਕੀ ਪਤਾ ਵੀ ਮੈਂ ਸੱਟਾਂ ਸੀ ਕੂੜਾ
2: ਉਹ ਸੂਬੇਦਾਰ ਹੈ ਬਣਾਏ ਦੀ ਵੀਡੀਓ ਹੈ ਬਣਾਏ ਦੀ
1: ਤਾਂ ਠੀਕ ਬੋਲਿਆ ਬੜਕੀਏ ਠੀਕ
3: ਹੈ ਕਿਸ ਤਰ੍ਹਾਂ ਮੂੰਹ ਥਾਈ ਆਈ ਬਣਾਈ ਤੀ ਮੇਰੀ ਵੀਡੀਓ ਭਾਈ ਦੇਖਣਾ ਝਾੜੂ ਤਾਂ ਮੈਂ ਆਪਣੇ ਖਾਜੋ ਮਾਰਿਆ ਆਪਣੇ ਆਂਗਣਾ ਖਾਜੋ ਮਾਰਿਆ ਹੁਣ ਤੂੰ ਖਾਜੋ ਬਰਖਾ ਨੇ ਚਲੀ ਗਿਆ ਤਾਂ ਹੁਣ ਮੇਰਾ ਕਸੂਰ ਆ ਸੇ ਵੀਡੀਓ ਕਿਸਰੀ ਬਣਾਈ
2: ਤੂੰ ਐਡਾ ਨਹਿਰ ਬਣੀ ਹੋ ਆਦਾ ਮੈਂ ਆਲੀ ਪੈ ਰੁੜੀ ਆਦਾ ਸੈ ਸੂੜ
3: ਤਾਂ ਜਿਵੇਂ ਬਰਖਾ ਲਗਾਈ ਨਾ ਤੇ ਬਈ ਆਈ ਹੂੰ ਆ
0: ਉਹ ਚਲਾ ਚਲਾ ਪਕੌੜੇ ਖਾਂਦੇ ਠੰਡੇ ਹੋਏ ਗਏ ਛੱਡਾ ਜੋ
2: ਆ ਉਹ ਚਟਣੀ ਤਾਂ ਹੈਂਗੇ ਪਾਈਤੀ ਪਕੌੜਿਆਂ ਚ
1: ਬਸ ਜ਼ਰੂਰ ਤੀ ਨਹੀਂ ਜੁਗਲਾ ਬੜ ਕੂਏ ਤੇ ਹੀ ਪਈ ਰਹੀ ਚਟਣੀਆਂ ਦੀ ਬੜੀ
0: ਬੜੀ ਚਟਣੀ ਸਵਾਦ ਮਿਲੀ ਗਈ ਇੱਥੇ
2: ਹੈ ਸਵਾਦ ਮਿਲੀ ਕਿ ਦੇ ਚਟਪਟੀ ਮਿਲੀ ਤੇ ਪੁੱਛ ਮਤ
0: ਤਿੱਖੀ ਇੱਕਦਮ
2: ਹਾਂ ਚੱਲ ਚੱਲ ਕਨੇ ਆਕੜੇ ਨਾ ਦਿਆ ਕਰ ਨਾ ਭਈ ਇਹ ਰਸਤੇ ਚ ਉਹਨੂੰ ਸਟਣਾ ਸੂੜਾ ਟਾਇਆ ਦੇ ਤਿੱਥੀ ਜੰਗਾ ਬਾਏ ਭਜੀ ਆਣੀਆਂ ਕੁਸਕੇ ਦੀਆਂ ਬਰਸਾਤੀ
3: ਮੈਂ ਆਪਣੇ ਘਰਾਂ ਦੀ ਸਫਾਈ ਕਰਨੀ ਕਿਉਂ ਮੈਂ ਸਾਰਿਆਂ ਦੇ ਘਰਾਂ ਦੀ ਸਫਾਈਆਂ ਕਰਨੀ ਕਹਿੰਦੇ ਸਾਰੇ ਰਸਤੇ ਦੇਖਣੇ
2: ਉਹ ਮੈਂ ਤਾਂ ਆਪਣੇ ਘਰਾਂ ਤੇ ਕੱਢੇ ਨੇ ਲੋਕਾਂ ਦੇ ਦਰਵਾਜ਼ੇ ਚ ਨਹੀਂ ਸਟੀ ਦੇਣਾ
3: ਮਿੰਜੋ ਨਹੀਂ ਇੱਥੇ ਤੇਰਾ ਸਿਆਪਾ ਬੜੀਏ
2: ਹਾਂ ਚੱਲ ਚੱਲ ਦੇ ਰਾ ਇਹ ਬੜੀ ਪਾਰੀ ਕਰਾਣੀ ਚੱਲ ਆਹ ਤਾਂ ਲੈਂਦੇ ਸਾਫ
1: ਚੱਲ ਬਾਈ ਚੱਲ ਰੇਸਮਾ ਤਾਂ ਰੇਸਮਾ ਹੀ ਆਈ ਆਹ ਆਪਣੇ ਆਂਗਣਾ ਤਾਂ ਸਵਾਰੀਏ ਚੱਲੀ ਨੇ
2: ਚੱਲ
1: ਲੈ ਉਹ ਬਟਕੂ ਲੈ ਝਾੜੂ ਇਹ ਪਕੜਨਾ ਕਹਿੰਦੇ ਚੱਲ ਇਹ ਤੈਂ ਕਰ ਇਹ ਮੈਂ ਕਰਦਾ
0: ਨੀ ਲੈਂਦਾ ਝਾੜੂ ਚੂੜੂ ਮੈਂ ਨਿਰੀਕਸ਼ਕ ਅਧਿਕਾਰੀ ਆ ਇੱਥੇ ਮੈਂ ਦੇਖਣਾ ਤੂੰ ਠੀਕ ਕਰਾ ਦੇ ਕਿ ਨਹੀਂ ਮਿੰਜੋ ਨੀ ਆਂਦਾ
1: ਉਹ ਇਸ ਕੰਮਾਂ ਜੋ ਬਟਕੀ ਹੋਏ ਇਹ ਜੋ ਕੁਰਸੀ ਲਾਏ ਨੇ ਮੈਨੂੰ ਬਿਠਾ ਲਈ ਤੀ ਇਹ
2: ਝਾੜੀ ਆ ਬੋਲਾ ਤਾਂ ਝਾੜੀ ਕਹਿ ਦੀ ਝਾੜੀ ਏ
0: एक तो भावी है जो सुझदा नहीं उपरा टौनी इन्हें क्या निरीक्षण करना इतनी मैं निरीक्षण अधिकारी
1: सुझदा नहीं सुझदा ठीक है सुनो रात थोड़ा जहा फर्क
2: सोठी लेना पौनी बौंकर गया देस गया
1: दे। दे, दे, मैं देई तो करता पे ये पकड़ी
0: बड़ी बौंकरी दे थी मेरे ते बड़ी
4: पासे करी दें दे सारा कुछ मजा आना अंब नहीं दिते ना हाँ जो चल
1: डंडे चक पहले ना कने फैसला करवाए ने आहे देख साफ सफाई सारी करा दे ए अपने पासे रसे सुकूड़ा हंदे पासे आ जो रुड़ाई दिया दे
2: आओ लगा दा बरका पई है तिणियां लगी पई है
0: ओ सिजी जा मैं ता ओ मैं नहीं नहाणा ओए चल अंदर
1: चल ओए चल पड़की चल चाचा ने सिजी आना चल
2: ओए अंदर कने ए ता दे नठिया जणता पता सा गली आना ऐसा है
1: बड़की देख इं अजकल पता क्या हुंदा पे जिया पसीना भी पई जंदा काम करदे करदे फिर ये ठंडिया ठंडिया बूंदा दो चा देख होई बस बस बस ओ बस बड़कू बस
2: जो ता पाई गया दूरा ते लगी आंदिया बीमारियां किस गई
1: आवा चाउंदियां इस दियां बीमारियां
0: ओ काल दा फटी गया चीक मारी मारी ने ओए
1: चल बनांदे थाला काड़ू
3: पानी रुकी रंगना चठहर नाली च मैं इया करनी पर करनी नहीं पास्यो मजने अपना आंगन चाहिए भाई मुझे साफ चल कर
2: अवे रुकी है बरखा चुकी है देखा भला बार है कूड़ा कठेरी दा मर गयो तिस कंडे तो करी दे आई के पासे जो
0: बढ़िया थी कुर्सी लानी मैं कने सुवेदार पावे और इथे जा समोसे पकौड़े
1: वाह भाई बड़ी की बात
2: हुन बदी क्या हुए साहब किताब छिक्का गई भी होई है कठे
1: छिक्का गई
0: ए बरसाती साई छिक्का आंदी मिंज बरसात जांदी छिक भी चली जांदी मेरी
2: ना देख ससुड़ा रुड़िया पानी है ने की यानी रुड़िया चल बार देखा भला
1: कुर्सियां बैठी ने मजा आवा देखिया बरखा हुई आओ ता भी बड़ा मजा आंदा है ना ए ओए मच्छर ओए बड़े भारी ए तेरे पर भी
0: मिंजो नहीं कटा दे ओए
1: ओ मोया अपने अपने मारा ओए इक्की दुए जो नहीं मारा
2: आवे बड़ियां चाटियां बजा दा एका जो नचा दा है
1: बड़की तो इन्हें मच्छरे में तू दे देख क्या कर दे आहें तो सफाइयां रखी रही पर ये देख ऊपर खा ये जे बड़ बोले छतरे ताल करावला पा रहे देख झाड़ियां बड़ देना अपनियां ये
2: वो तो अपना रहा ही फिरी पे आऊं भी खाई लेनी कने की दुगे उबारा मिंगे ओदियां सट दे कुद गेट
1: देख बड़की रे सिरे पर कैसे कितने जा रहे घूम भी रही है ना
0: इया लगा था बाणा दा छतवाड़ा बणी गुदा
1: ऊपर जो होई के दे
2: सारे इना जो हिम्मत नहीं जबर गयो सचणे दी तू हटियां जो सच दे
0: ए कटा दा तीजो इथे है
1: बड़ा भारी हुआ मच्छर ए चाह क्या पीनी कने देख के खाई रखे ने खून पी लेने मच्छर
2: मीठा वाला तोड़ते कने तेरे नहीं आना
1: ओ बाक क्या लाल ही करते देख इत का
3: लगी पर गुनगुनाट थर देखो तसे में देखो देखो देखो ओ
0: हाय
3: ओए अम्मा ओ क्या करना हुन मैं
1: ओए क्या होया
3: ओए क्या हो गया ओए
1: आओ बड़की को चली गया
0: ओ कौन जानवर रड़ा था
2: ओ क्या बात है क्या होया को के बड़ा भारी

0: ਓਏ ਅੰਮਾ, ਉਹ ਕਿਆ ਕਰਨਾ ਹੁਣ ਮੈਂ?
1: ਓਏ ਕਿਆ
0: ਓਏ
1: ਹੋਇਆ
0: ਕਿਆ
1: ਓਏ,
0: ਹੋ ਗਿਆ ਓਏ?
2: ਆਹੋ ਬੜਕੀ ਕੋ ਚਲੀ ਗਿਆ,
1: ਉਹ ਕੁਣ ਜਾਨਵਰ ਰੜਾ ਦਾ
3: ਉਹ ਕਿਆ ਬਾਤਾ, ਕਿਆ ਹੋਇਆ ਕੋ ਕੇ ਬੜਾ ਭਾਰੀ ਰੋਆ ਦਾ ਦੇਖੋ ਦੇਰਾ ਦੌੜੀ ਨਾ ਗਾਂ, ਕਿਆ ਹੋਇਆ
0: ਉਹ ਕਿਆ ਕਰੂੰ?
2: ਤੂੰ ਹੀ ਦੇਖ, ਤੂੰ ਸੁਬੇਦਾਰ ਆ, ਤੂੰ ਦੇਖ।
0: ਉਹ